ਦਾਖਦਮ ਸਿਰੇ ਬਜੂਆਂ ਦਿਆਰਾਂ ਵਜ਼ੇ ਬਸਰ ਖਿਲਾ ਦਿਲੇ ਖੁਦ ਮਜੂਰ ਬੂੰ ਬਿਸਾਜ ਖਮਾਨ ਕੁਲ।